ਕੋਈ ਨਹੀਂ ਮੈਂ ਫੜਦਾ ਨਹੀਂ ਮੈਨੂੰ ਬਣੀ ਬਾ ਅੱਪਾ ਕੀ ਕੰਮ ਕਰਨੀ ਉਹ ਨਹੀਂ ਲੈਣਾ।